ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ, ਤੇ ਵਾਰਤਾਕਾਰ ਹੋਣਗੇ ਡਾਕਟਰ ਨਛੱਤਰ ਸਿੰਘ। ਇਸ ਤੋਂ ਇਲਾਵਾ ਅਸੀਂ ਸਰਵਣ ਕਰਾਂਗੇ ਸ਼ਬਦ। ਤੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਗੱਲ ਕਰਦੇ ਹਾਂ ਨਿਮਰਤਾ ਇਸ ਵਿਸ਼ੇ ਬਾਰੇ। ਨਿਮਰਤਾ ਨੂੰ ਅਸੀਂ ਹਲੀਮੀ, ਨਿਮਰ ਸੁਭਾਅ, ਨਿਮਾਣਤਾ, ਨਰਮੀ ਜਾਂ ਹਿਊਮਿਲਿਟੀ ਵੀ ਕਹਿੰਦੇ ਹਾਂ। ਨਿਮਰਤਾ ਦਾ ਅਰਥ ਹੁੰਦਾ ਏ ਹੰਕਾਰ ਤੋਂ ਰਹਿਤ ਹੋਣਾ, ਮਿੱਠਾ ਬੋਲਣਾ ਅਤੇ ਸਭ ਦਾ ਆਦਰ ਕਰਨਾ। ਗੁਰਬਾਣੀ ਅਤੇ ਸਿੱਖ ਇਤਿਹਾਸ ਅਨੁਸਾਰ ਨਿਮਰਤਾ ਇੱਕ ਬਹੁਤ ਹੀ ਉੱਤਮ ਗੁਣ ਏ। ਇਹ ਜੀਵਨ ਵਿੱਚ ਮਨੁੱਖ ਨੂੰ ਨਿਮਾਣਾ ਬਣਾਉਂਦੀ ਏ ਤੇ ਪਰਮਾਤਮਾ ਦੇ ਨੇੜੇ ਵੀ ਕਰਦੀ ਏ। ਨਿਮਰਤਾ ਇੱਕ ਅਜਿਹਾ ਮਹਾਨ ਗੁਣ ਏ ਜੋ ਹਮਦਰਦੀ, ਸੇਵਾ, ਕਿਰਪਾਲਤਾ ਅਤੇ ਤਿਆਗ ਵਰਗੇ ਕਈ ਹੋਰ ਚੰਗੇ ਗੁਣਾਂ ਦਾ ਸੋਮਾ ਏ। ਨਿਮਰਤਾ ਕੋਈ ਕਮਜ਼ੋਰੀ ਨਹੀਂ ਏ, ਸਗੋਂ ਇਹ ਇੱਕ ਸ਼ਕਤੀਸ਼ਾਲੀ ਅਤੇ ਉੱਚੀ ਸ਼ਖਸੀਅਤ ਦੀ ਪਛਾਣ ਏ। ਨਿਮਰਤਾ ਇੱਕ ਦੁਰਲਭ ਸਦਗੁਣ ਏ, ਇੱਕ ਐਸਾ ਸਦਗੁਣ ਏ ਜਿਸ ਨੂੰ ਸਾਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਏ। ਨਿਮਰਤਾ ਦਾ ਅਰਥ ਅਜੇ ਭਾਵ ਨਾਲ ਜਿਉਣਾ ਏ ਕਿ ਅਸੀਂ ਸਾਰੇ ਇੱਕ ਹੀ ਪਰਮਾਤਮਾ ਦੇ ਬੱਚੇ ਹਾਂ। ਜੇ ਸਾਨੂੰ ਇਹ ਅਹਿਸਾਸ ਹੁੰਦਾ ਏ ਕਿ ਪ੍ਰਭੂ ਦੀਆਂ ਨਜ਼ਰਾਂ ਵਿੱਚ ਸਭ ਇੱਕ ਸਮਾਨ ਹਨ ਤਾਂ ਦੂਜਿਆਂ ਦੇ ਪ੍ਰਤੀ ਜਿਹੜਾ ਸਾਡਾ ਵਿਵਹਾਰ ਏ ਉਹ ਨਿਮਰ ਹੋ ਜਾਂਦਾ ਏ। ਸਾਡਾ ਅਹੰਕਾਰ ਵੀ ਜਿਹੜਾ ਏ ਉਹ ਵੀ ਖਤਮ ਹੋ ਜਾਂਦਾ ਏ ਤੇ ਉਦੋਂ ਅਸੀਂ ਕਿਸੇ ਨੂੰ ਤਕਲੀਫ ਨਹੀਂ ਪਹੁੰਚਾਉਂਦੇ। ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਭੂ ਦੀ ਦਇਆ ਸਦਕਾ ਸਾਨੂੰ ਕੁਝ ਪਦਾਰਥ ਮਿਲੇ ਹਨ ਅਤੇ ਜੋ ਪਦਾਰਥ ਸਾਨੂੰ ਦੂਜਿਆਂ ਤੋਂ ਅਲੱਗ ਕਰਦੇ ਹਨ ਉਹ ਵੀ ਪ੍ਰਭੂ ਦੇ ਦਿੱਤੇ ਤੋਹਫ਼ੇ ਹਨ। ਜਦ ਸਾਡੇ ਅੰਦਰ ਇਸ ਤਰ੍ਹਾਂ ਦੀ ਆਤਮਕ ਨਿਮਰਤਾ ਦਾ ਵਿਕਾਸ ਹੁੰਦਾ ਹੈ ਤਾਂ ਸਾਡੇ ਮਨ ਅੰਦਰ ਧਨ, ਮਾਣ ਸਨਮਾਨ, ਗਿਆਨ ਅਤੇ ਸੱਤਾ ਦਾ ਜਿਹੜਾ ਅਹੰਕਾਰ ਏ ਉਹ ਨਹੀਂ ਆ ਪਾਉਂਦਾ। ਤਾਂ ਹੀ ਕਹਿੰਦੇ ਨੇ ਨਾ ਕਿ ਜਿੱਥੇ ਪ੍ਰੇਮ ਹੈ ਉੱਥੇ ਨਿਮਰਤਾ ਏ। ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਉਹਨਾਂ ਦੇ ਅੱਗੇ ਸ਼ੇਖੀ ਨਹੀਂ ਮਾਰਦੇ, ਨਾ ਹੀ ਉਹਨਾਂ 'ਤੇ ਗੁੱਸਾ ਕੱਢਦੇ ਹਾਂ। ਸਾਨੂੰ ਉਹਨਾਂ ਲੋਕਾਂ ਨਾਲ ਵੀ ਇਸੇ ਤਰ੍ਹਾਂ ਦਾ ਹੀ ਵਿਵਹਾਰ ਕਰਨਾ ਚਾਹੀਦਾ ਏ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਹੁਣ ਗੱਲ ਆਉਂਦੀ ਹੈ ਕਿ ਅਸੀਂ ਨਿਮਰਤਾ ਦਾ ਵਿਕਾਸ ਕਿਵੇਂ ਕਰੀਏ। ਆਪਣੇ ਅੰਦਰ ਨਿਮਰਤਾ ਵਿਕਸਿਤ ਕਰਨ ਦਾ ਇੱਕ ਤਰੀਕਾ ਏ ਧਿਆਨ ਦਾ ਅਭਿਆਸ। ਜਦ ਅਸੀਂ ਆਪਣੇ ਅੰਦਰ ਪ੍ਰਭੂ ਦੀ ਜੋਤ ਅਤੇ ਸ਼ਬਦ ਨਾਲ ਜੁੜਦੇ ਹਾਂ ਤਾਂ ਸਾਡੇ ਵਿੱਚ ਪ੍ਰੇਮ, ਨਿਮਰਤਾ ਅਤੇ ਸ਼ਾਂਤੀ ਦਾ ਜਿਹੜਾ ਵਹਾਅ ਏ ਉਹ ਹੁੰਦਾ ਏ। ਅਸੀਂ ਦੂਜਿਆਂ ਦੀ ਨਿਸ਼ਕਾਮ ਸੇਵਾ ਕਰਦੇ ਹਾਂ ਤਾਂ ਕਿ ਉਹਨਾਂ ਦੇ ਦੁੱਖ ਤਕਲੀਫ ਘੱਟ ਹੋ ਸਕਣ। ਜੀਵਨ ਦੇ ਤੂਫਾਨੀ ਸਮੁੰਦਰ ਵਿੱਚ ਅਸੀਂ ਇੱਕ ਟਾਪੂ ਸਤੰਭ ਬਣ ਜਾਂਦੇ ਹਾਂ, ਕਿਉਂਕਿ ਸਮੁੰਦਰੀ ਤੂਫਾਨ ਦੇ ਸਮੇਂ ਜਦ ਕੋਈ ਜਹਾਜ਼ ਰਸਤਾ ਭਟਕ ਜਾਂਦਾ ਹੈ ਤਾਂ ਉਹ ਹਮੇਸ਼ਾ ਟਾਪੂ ਸਤੰਭ ਵੱਲ ਦੇਖਦਾ ਹੈ। ਇੱਕ ਵਾਰ ਆਪਣੇ ਅੰਦਰ ਪ੍ਰਭੂ ਦੀ ਜੋਤ ਦਾ ਅਨੁਭਵ ਅਤੇ ਇਹ ਅਹਿਸਾਸ ਕਰਨ ਤੋਂ ਬਾਅਦ ਕਿ ਅਸੀਂ ਪ੍ਰਭੂ ਦੇ ਅੰਸ਼ ਹਾਂ, ਅਸੀਂ ਇੱਕ ਸੱਚੇ ਇਨਸਾਨ ਦਾ ਪ੍ਰਤੀਕ ਬਣ ਕੇ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਦੂਜਿਆਂ ਨੂੰ ਸਹਾਰਾ ਦਿੰਦੇ ਹਾਂ, ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਹਾਂ ਤੇ ਫਿਰ ਜੋ ਖੁਸ਼ੀ ਸਾਨੂੰ ਮਿਲਦੀ ਹੈ, ਜੋ ਦੈਵੀ ਆਨੰਦ ਸਾਨੂੰ ਧਿਆਨ ਦੇ ਅਭਿਆਸ ਦੌਰਾਨ ਮਿਲਦਾ।

0: ਆਏ ਉਹ ਬਸ ਉਸੇ ਸਮੇਂ ਲਈ ਨਹੀਂ ਹੁੰਦਾ ਬਲਕਿ ਉਸ ਤੋਂ ਬਾਅਦ ਵੀ ਸਾਡੇ ਨਾਲ ਬਣਿਆ ਰਹਿੰਦਾ ਏ। ਇਸ ਦਾ ਸਾਡੇ ਰੋਜ਼ਾਨਾ ਜੀਵਨ ਤੇ ਹਾਂ ਪੱਖੀ ਅਸਰ ਪੈਂਦਾ ਏ ਤੇ ਸਾਡੇ ਆਲੇ ਦੁਆਲੇ ਦੇ ਲੋਕ ਵੀ ਇਸ ਤੋਂ ਅਣਛੋਏ ਨਹੀਂ ਰਹਿੰਦੇ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸ ਦਾ ਵਿਸ਼ਾ ਏ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਤੇ ਵਾਰਤਾਕਾਰ ਨੇ ਡਾਕਟਰ ਨਛੱਤਰ ਸਿੰਘ।
1: ਇਸ ਗੱਲ ਤੋਂ ਅਸੀਂ ਸਾਰੇ ਭਲੀ ਭਾਂਤ ਵਾਕਿਫ ਹਾਂ ਕਿ ਪੰਜਾਬੀ ਭਾਸ਼ਾ ਪੰਜਾਬ ਦੇ ਪੰਜ ਪਾਣੀਆਂ ਦੀ ਜਰਖੇਜ਼ ਮਿੱਟੀ ਵਿੱਚ ਰਮੀ ਹੋਈ ਹੈ। ਇਸ ਭਾਸ਼ਾ ਦੀ ਜਰਖੇਜ਼ ਮਿੱਟੀ ਵਿੱਚ ਹੀ ਤਾਂ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਰੂਪੀ ਪੌਦਾ ਲਾਇਆ। ਸੂਫੀ ਸੰਤਾਂ ਨੇ ਇਸ ਦੇ ਤ੍ਰਿੰਜਣੀ ਚੌਗਿਰ ਦੇ ਆਸਰੇ ਇਸ਼ਕ ਹਕੀਕੀ ਦਾ ਸੂਤ ਕੱਤਿਆ। ਕਿੱਸਾ ਕਵੀਆਂ ਨੇ ਇਸ ਦੇ ਦਰਿਆਵਾਂ ਦੀ ਕਲਕਲ ਅਤੇ ਬੇਲਿਆਂ ਦੀ ਹਰਿਆਵਲ ਵਿੱਚ ਇਸ਼ਕ ਦੀਆਂ ਪੀਂਘਾਂ ਝੁਟਾ ਦਿੱਤੀਆਂ। ਲੋਕ ਮਨ ਇਸ ਬੋਲੀ ਵਿੱਚ ਅੰਗੜਾਈਆਂ ਲੈਂਦਾ ਹੈ। ਬਨੇਰੇ ਬੈਠੇ ਕਾਂ ਵਾਂਗ ਚੇਤਿਆਂ ਵਿੱਚ ਸ਼ਬਦ ਗੂੰਜਦੇ ਨੇ। ਤਾਂ ਹੀ ਤਾਂ ਮੱਧਕਾਲੀ ਸਾਹਿਤ ਵਿੱਚ ਰੱਸੀ ਮਿੱਸੀ ਪੰਜਾਬੀ ਦੀ ਮਹਿਕ ਚੌਤਰਫੇ ਗੂੰਜਦੀ ਹੈ ਅਤੇ ਸਾਡੇ ਵਿਰਸੇ ਦੀ ਫੁਲਕਾਰੀ ਅਮੀਰ ਹੁੰਦੀ ਹੈ। ਸਾਡੇ ਚੇਤਿਆਂ ਵਿਚਲੀ ਗੂੰਜ ਨੂੰ ਗੁਰੂ ਸਾਹਿਬਾਨ ਨੇ ਲਿਪੀ ਰੂਪੀ ਚੋਲਾ ਪਹਿਨਾ ਕੇ ਅੱਖਰ ਰੂਪੀ ਕਾਇਆ 'ਚ ਢਾਲ ਦਿੱਤਾ। ਇਸ ਤਰ੍ਹਾਂ ਬੋਲ ਨੇ ਅੱਖਰ ਤੱਕ ਦਾ ਸਫ਼ਰ ਤੈਅ ਕੀਤਾ। ਅੱਖਰ ਕਲਮ ਅਤੇ ਦੁਹਾਤ ਦੇ ਜਾਮੇ ਵਿੱਚ ਸਮਾ ਗਿਆ ਅਤੇ ਹੱਥ ਲਿਖਤ ਯੁੱਗ ਦਾ ਮੁੱਢ ਵੱਜ ਗਿਆ। ਫਿਰ ਅਸੀਂ ਛਾਪੇਖਾਨੇ ਦੇ ਯੁੱਗ ਵਿੱਚ ਪ੍ਰਵੇਸ਼ ਕੀਤਾ। ਛਾਪੇਖਾਨੇ ਤੋਂ ਟਾਈਪਰਾਈਟਰ ਅਤੇ ਟਾਈਪਰਾਈਟਰ ਤੋਂ ਕੰਪਿਊਟਰ ਦੇ ਯੁੱਗ ਵਿੱਚ ਪਹੁੰਚ ਗਏ। ਲਿਪੀ ਦੀ ਖੋਜ ਤੋਂ ਲੈ ਕੇ ਕੰਪਿਊਟਰ ਯੁੱਗ ਤੱਕ ਮਨੁੱਖ ਨੇ ਵਿਗਿਆਨਿਕ ਵਿਕਾਸ ਦੇ ਬੜੇ ਲੰਬੇ ਪੈਂਡੇ ਤੈਅ ਕੀਤੇ। ਹੁਣ ਅਸੀਂ AI ਦੇ ਦੌਰ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਇਹ ਸਭ ਕਰਾਮਾਤਾਂ ਭਾਸ਼ਾ ਰੂਪੀ ਸੰਦ ਕਰਕੇ ਸੰਭਵ ਹੋ ਸਕੀਆਂ। ਹੁਣ ਅਸੀਂ ਐਲਗੋਰਿਦਮ ਦੀ ਦੁਨੀਆ ਦੇ ਵਸ਼ਿੰਦੇ ਹਾਂ। ਮਸ਼ੀਨ ਭਾਵ ਕੰਪਿਊਟਰ ਐਲਗੋਰਿਦਮ ਸਾਡੇ ਚੇਤਿਆਂ ਦੀਆਂ ਤਰੰਗਾਂ ਵਿੱਚ ਝਾਤੀਆਂ ਮਾਰਨ ਲੱਗ ਪਿਆ। ਸਾਨੂੰ ਯੂਟਿਊਬ OTT ਪਲੇਟਫਾਰਮ ਅਤੇ ਸੋਸ਼ਲ ਮੀਡੀਆ ਸੁਝਾਅ ਦੇਣ ਲੱਗ ਪਏ ਨੇ ਕਿ ਅਸੀਂ ਕੀ ਦੇਖਣਾ ਹੈ। ਇਹ ਸਾਡੀ ਸੋਚ ਨੂੰ ਪ੍ਰਭਾਵਿਤ ਕਰਨ ਦੇ ਸਮਰੱਥਾਵਾਨ ਹੋ ਗਏ ਨੇ। ਜਿਸ ਤਰ੍ਹਾਂ ਨਾਲ ਕੰਪਿਊਟਰ ਐਲਗੋਰਿਦਮ ਦੀ ਰਫ਼ਤਾਰ ਹੈ, ਇਸ ਨੇ ਨਵੀਆਂ ਖੋਜਾਂ, ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਅਤੇ ਨਾਲ ਹੀ ਸਾਨੂੰ ਨਵੀਆਂ ਚੁਣੌਤੀਆਂ ਦੇ ਰੂਬਰੂ ਵੀ ਕੀਤਾ ਹੈ, ਜਿਵੇਂ ਕਿ ਲੋਕਾਂ ਨਾਲ ਔਨਲਾਈਨ ਹੋਣ ਵਾਲੀ ਧੋਖਾਧੜੀ। ਦਰਅਸਲ ਅਸੀਂ ਡਿਜੀਟਲ ਐਰਾ ਦੇ ਯੁੱਗ ਵਿੱਚ ਪ੍ਰਵੇਸ਼ ਕਰ ਗਏ ਹਾਂ। ਸਾਡਾ ਅਜੋਕੇ ਦੌਰ ਵਿੱਚ ਕਲਾਊਡ ਵਰਗੇ ਸ਼ਬਦਾਂ ਨਾਲ ਵਾਹ ਪੈ ਰਿਹਾ ਹੈ। ਤਕਨੀਕ ਸਾਡੀ ਮਜਬੂਰੀ ਵੀ ਹੈ ਅਤੇ ਲੋੜ ਵੀ। ਅਸੀਂ ਚਾਹ ਕੇ ਵੀ ਇਸ ਤਕਨੀਕ ਜਾਂ ਕਹੀਏ ਡਿਜੀਟਲ ਦੁਨੀਆ ਤੋਂ ਬਚ ਨਹੀਂ ਸਕਦੇ। ਇਸ ਨੇ ਸਾਡੀ ਜ਼ਿੰਦਗੀ ਦੇ ਚੱਪੇ ਚੱਪੇ 'ਤੇ ਕਾਬੂ ਪਾ ਲਿਆ। ਮਨੁੱਖੀ ਸੁਭਾਅ ਦੀ ਇਹ ਖੂਬਸੂਰਤੀ ਹੈ ਕਿ ਉਹ ਚੁਣੌਤੀਆਂ ਸਾਹਮਣੇ ਹਾਰ ਨਹੀਂ ਮੰਨਦਾ, ਬਲਕਿ ਚੁਣੌਤੀਆਂ ਸਨਮੁੱਖ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਜੁੜ ਜਾਂਦਾ ਹੈ। ਕੰਪਿਊਟਰ ਨੂੰ ਲੈ ਕੇ ਵੀ ਮਨੁੱਖ ਨੇ ਅਜਿਹੀ ਹੀ ਪਹੁੰਚ ਅਖਤਿਆਰ ਕੀਤੀ ਹੈ। ਇਸ ਤੱਥ ਨੂੰ ਮਨੁੱਖ ਨੇ ਕੰਪਿਊਟਰ ਯੁੱਗ ਦੇ ਸੰਦਰਭ ਵਿੱਚ ਸੱਚ ਕਰਕੇ ਦਿਖਾ ਦਿੱਤਾ ਹੈ। ਇਸ ਮਸ਼ੀਨ ਦਾ ਜਨਮ ਤਾਂ ਹੋਇਆ ਸੀ ਗਿਣਤੀ ਦਾ ਹਿਸਾਬ ਕਿਤਾਬ ਰੱਖਣ ਲਈ, ਲੇਕਿਨ ਇਸ ਨਾਲ ਜੁੜੀਆਂ ਰੌਚਕ ਖੋਜਾਂ ਨੇ ਦੇ ਸਫ਼ਰ ਨੇ ਸਾਨੂੰ ਇੰਟਰਨੈੱਟ, ਮੋਬਾਈਲ, ਡਿਜੀਟਲ ਯੁੱਗ ਅਤੇ AI ਦੇ ਐਲਗੋਰਿਦਮ ਤੱਕ ਲੈ ਆਉਂਦਾ ਹੈ। ਪੂਰੀ ਦੁਨੀਆ ਦੇ ਦੇਸ਼ ਕੰਪਿਊਟਰ ਨੂੰ ਆਪਣੀਆਂ ਭਾਸ਼ਾਵਾਂ ਦੇ ਹਾਣ ਦਾ ਕਰਨ ਵਿੱਚ ਲੱਗੇ ਹੋਏ ਨੇ। ਇਹ ਵੀ ਤੱਥ ਸਾਹਮਣੇ ਆ ਰਿਹਾ ਹੈ ਕਿ ਕੁਝ ਦੇਸ਼ ਕੁਆਂਟਮ ਕੰਪਿਊਟਰ ਦੀ ਖੋਜ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੇ ਨੇ। ਨਮੂਨੇ ਦੇ ਤੌਰ 'ਤੇ ਕੰਪਨੀ ਨੇ ਇਸ ਦੀ ਝਲਕ ਵੀ ਪੇਸ਼ ਕਰ ਦਿੱਤੀ ਹੈ। ਕੁਆਂਟਮ ਕੰਪਿਊਟਰ ਨੇ 40 ਤੋਂ ਉੱਪਰ ਜ਼ੀਰੋ ਵਾਲੇ ਹਿਸਾਬ ਨੂੰ ਕੁਝ ਪਲਾਂ ਵਿੱਚ ਹੀ ਹੱਲ ਕਰ ਲਿਆ। ਇੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੁਨੀਆ ਨੂੰ ਮਸ਼ੀਨ ਇਸ ਕਦਰ ਤੇਜ਼ ਕਰ ਦੇਣਾ ਹੈ। ਸਾਡੇ ਦੇਸ਼ ਅੰਦਰ ਵੀ ਕੋਈ ਇਹੋ ਜਿਹਾ ਅਦਾਰਾ ਨਹੀਂ ਜਿੱਥੇ ਕੰਪਿਊਟਰ ਦੀ ਵਰਤੋਂ ਨਾ ਹੁੰਦੀ ਹੋਵੇ। ਸਾਡੇ ਦੇਸ਼ ਨੇ ਵੀ ਕੰਪਿਊਟਰ ਦੇ ਖੇਤਰ ਵਿੱਚ ਬਹੁਤ ਅਹਿਮ ਤਰੱਕੀ ਕੀਤੀ ਹੈ। ਅਮਰੀਕਾ ਦੀ ਸਿਲੀਕਨ ਵੈਲੀ ਸਾਡੇ ਹੀ ਕੰਪਿਊਟਰ ਇੰਜੀਨੀਅਰਾਂ ਨਾਲ ਭਰੀ ਪਈ ਹੈ। ਮੁੱਕਦੀ ਗੱਲ ਹੈ ਕਿ ਸਾਨੂੰ ਕੰਪਿਊਟਰ ਦੇ ਹਾਣ ਦਾ ਆਪਣੇ ਆਪ ਨੂੰ ਕਰਨਾ ਹੀ ਪੈਣਾ ਹੈ। ਪੂਰੀ ਦੁਨੀਆ ਦਾ ਗਿਆਨ ਇਸ ਉੱਤੇ ਉਪਲਬਧ ਹੋ ਰਿਹਾ ਹੈ। ਹੁਣ ਤਾਂ ਸਾਡੇ ਫੋਨ ਹੀ ਮਿੰਨੀ ਕੰਪਿਊਟਰ ਬਣ ਗਏ ਨੇ। ਇਹ ਗੱਲ ਫੋਨ ਕੰਪਨੀਆਂ ਨੂੰ ਵੀ ਸਮਝ ਆ ਗਈ ਕਿ ਜੇਕਰ ਅਸੀਂ ਭਾਰਤ ਵਰਗੇ ਬਹੁਭਾਸ਼ੀ ਦੇਸ਼ ਵਿੱਚ ਆਪਣੀ ਹੋਂਦ ਬਣਾਉਣੀ ਹੈ ਤਾਂ ਸਾਨੂੰ ਸੰਵਿਧਾਨ ਵਿੱਚ ਦਰਜ ਭਾਰਤੀ ਭਾਸ਼ਾਵਾਂ ਦੇ ਕਾਰਪਸ ਡਾਟੇ ਦੇ ਭਾਸ਼ਾਈ ਪ੍ਰੋਗਰਾਮ ਤਿਆਰ ਕਰਵਾਉਣੇ ਪੈਣਗੇ। ਸੋ ਇਸ ਦਿਸ਼ਾ ਵਿੱਚ ਬਹੁਤ ਨਿੱਠ ਕੇ ਖੋਜ ਹੋਈ ਹੈ। ਇਹੀ ਕਾਰਨ ਹੈ ਕਿ ਹੁਣ ਅਸੀਂ ਆਪਣੇ ਫੋਨ ਦੇ ਕੀਪੈਡ ਉੱਤੇ ਪੰਜਾਬੀ ਭਾਸ਼ਾ ਵਿੱਚ ਸੁਨੇਹਾ ਲਿਖ ਅਤੇ ਪੜ੍ਹ ਸਕਦੇ ਹਾਂ। ਇਹ ਸਭ ਕੁਝ ਸੰਭਵ ਤਾਂ ਕੰਪਿਊਟਰ ਕਰਕੇ ਹੀ ਹੋਇਆ ਹੈ। ਯੂਨੈਸਕੋ ਦੁਆਰਾ 2003 ਵਿੱਚ ਪੇਸ਼ ਕੀਤੀ ਰਿਪੋਰਟ ਵੀ ਇੱਕ ਤਰ੍ਹਾਂ ਨਾਲ ਹੁਣ ਗਲਤ ਸਾਬਤ ਹੋ ਗਈ ਹੈ। ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਪੂਰੀ ਦੁਨੀਆ ਵਿੱਚ ਬੋਲੀਆਂ ਜਾਣ ਵਾਲੀਆਂ 7000 ਦੇ ਲਗਭਗ ਭਾਸ਼ਾਵਾਂ ਆਉਣ ਵਾਲੇ 50 ਸਾਲਾਂ ਵਿੱਚ ਖਤਮ ਹੋ ਜਾਣਗੀਆਂ। ਉਸ ਵਿੱਚ ਸਾਡੀ ਮਾਂ ਬੋਲੀ ਵੀ ਸ਼ਾਮਲ ਸੀ। ਇਸ ਘੋਸ਼ਣਾ ਵਿੱਚ ਉਹਨਾਂ ਨੇ ਖਤਮ ਹੋਣ ਦੀਆਂ ਕੁਝ ਸ਼ਰਤਾਂ

ਅਨਿਸ਼ਚਿਤ ਕੀਤੀਆਂ ਸੀ, ਜਿਵੇਂ ਕਿ ਕਿਸੇ ਭਾਸ਼ਾ ਦੀ ਲਿਪੀ ਨਾ ਹੋਣਾ ਜਾਂ ਬੁਲਾਰਿਆਂ ਦੀ ਗਿਣਤੀ ਵਿੱਚ ਕਮੀ ਆ ਜਾਣਾ ਆਦਿ। ਕੁਝ ਸਮਾਂ ਪਹਿਲਾਂ ਭਾਸ਼ਾਵਾਂ ਦੇ ਖਤਮ ਹੋਣ ਦਾ ਕਾਰਨ ਲਿਪੀ ਨਾ ਹੋਣਾ ਮੰਨਿਆ ਜਾਂਦਾ ਸੀ, ਲੇਕਿਨ ਵਰਤਮਾਨ ਸਮੇਂ ਵਿੱਚ ਇਹ ਧਾਰਨਾ ਪੂਰੀ ਤਰ੍ਹਾਂ ਬਦਲ ਗਈ ਹੈ। ਦਰਅਸਲ ਹੁਣ ਉਹੀ ਭਾਸ਼ਾਵਾਂ ਬਚਣਗੀਆਂ ਜੋ ਤਕਨੀਕ ਦੇ ਹਾਣ ਦੀਆਂ ਹੋਣਗੀਆਂ ਜਾਂ ਜਿਨ੍ਹਾਂ ਦਾ ਕੰਪਿਊਟਰੀਕਰਨ ਹੋਵੇਗਾ। ਪੰਜਾਬੀ ਭਾਸ਼ਾ ਦੀ ਸਥਿਤੀ ਇਸ ਪੱਖੋਂ ਪੂਰੀ ਤਰ੍ਹਾਂ ਅਣਗੌਲੀ ਵੀ ਨਹੀਂ ਕਹੀ ਜਾ ਸਕਦੀ, ਨਾ ਹੀ ਬਹੁਤੀ ਗੌਲਣਯੋਗ। ਪੰਜਾਬੀ ਫੌਂਟ ਦਾ ਪਿਤਾਮਾ ਕਰਨੈਲ ਸਿੰਘ ਥਿੰਦ ਨੂੰ ਕਿਹਾ ਜਾਂਦਾ ਹੈ। ਅਮਰੀਕਾ ਦੀ ਧਰਤੀ ਉੱਤੇ ਬਸੇ ਇਸ ਪੰਜਾਬੀ ਕੰਪਿਊਟਰ ਵਿਗਿਆਨੀ ਨੇ ਪੰਜਾਬੀ ਨੂੰ ਕੰਪਿਊਟਰ ਉੱਤੇ ਲਿਖਣ ਲਈ ਪਹਿਲੇ ਫੌਂਟ ਦੀ ਖੋਜ 1984 ਵਿੱਚ ਕੀਤੀ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇਤਿਹਾਸਿਕ ਘਟਨਾ ਸੀ। ਇਸ ਖੋਜ ਨਾਲ ਪੰਜਾਬੀ ਨੇ ਤਕਨੀਕ ਦੀਆਂ ਦੁਨੀਆ ਵਿੱਚ ਕਦਮ ਰੱਖਿਆ। ਸਭ ਹੈਰਾਨ ਸਨ ਕਿ ਹੁਣ ਅੰਗਰੇਜ਼ੀ ਕੀਪੈਡ ਨੂੰ ਪੰਜਾਬੀ ਲਿਖਣ ਲਈ ਵਰਤਿਆ ਜਾ ਸਕਦਾ ਹੈ। ਇਸ ਮੁੱਢਲੀ ਖੋਜ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ। ਸਾਲ 2000 ਵਿੱਚ ਉਹਨਾਂ ਦੀ ਇੱਕ ਹੋਰ ਅਹਿਮ ਉਪਲਬਧੀ ਗੁਰਬਾਣੀ ਦਾ ਸਰਚ ਇੰਜਨ ਬਣਾਉਣਾ ਵੀ ਸੀ। ਵਰਤਮਾਨ ਸਮੇਂ ਵਿੱਚ 300 ਤੋਂ ਵੱਧ ਗੁਰਮੁਖੀ ਫੌਂਟ ਗੂਗਲ ਪਲੇਟਫਾਰਮ ਉੱਪਰ ਉਪਲਬਧ ਹਨ, ਜਿਨ੍ਹਾਂ ਨੂੰ ਅਸੀਂ ਡਾਊਨਲੋਡ ਕਰਕੇ ਆਪਣੇ ਨਿੱਜੀ ਕੰਪਿਊਟਰ ਵਿੱਚ ਜੋੜ ਸਕਦੇ ਹਾਂ। ਇਹਨਾਂ ਫੌਂਟਸ ਨੂੰ ਡਾਊਨਲੋਡ ਕਰਨ ਲਈ ਤੁਸੀਂ www.punjabicomputer.com ਆਦਿ ਵੈਬਸਾਈਟ ਦੀ ਸਹਾਇਤਾ ਵੀ ਲੈ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਡਾਕਟਰ CP ਕੰਬੋਜ ਦੁਆਰਾ ਰਚਿਤ ਪੁਸਤਕ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਵੀ ਦੇਖ ਸਕਦੇ ਹੋ। ਕੰਪਿਊਟਰ ਉੱਤੇ ਪੰਜਾਬੀ ਲਿਖਣ ਲਈ ਫੌਂਟ ਦੀ ਵਰਤੋਂ ਮੁੱਢਲੇ ਯਤਨ ਸਨ। ਇਸ ਨਾਲ ਪੰਜਾਬੀ ਕੰਪਿਊਟਰ ਵਰਤੋਂਕਾਰਾਂ ਸਾਹਮਣੇ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ। ਇਸ ਮਸਲੇ ਦਾ ਹੱਲ 1991 ਵਿੱਚ ਯੂਨੀਕੋਡ ਰਾਹੀਂ ਹੋਇਆ। ਯੂਨੀਕੋਡ ਵਿੱਚ ਟਾਈਪ ਕੀਤੇ ਪੰਜਾਬੀ ਡਾਟੇ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਦੇਖਿਆ ਅਤੇ ਪੜ੍ਹਿਆ ਜਾ ਸਕਦਾ ਹੈ। ਅਜੋਕੇ ਸਮੇਂ ਪ੍ਰਚਲਿਤ ਯੂਨੀਕੋਡ ਰਾਹ ਵੀ ਹੈ। ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦਾ ਤਕਨੀਕੀ ਵਿਕਾਸ ਕੇਂਦਰ ਪੰਜਾਬੀ ਇੰਸਟੀਚਿਊਟ ਪਟਿਆਲਾ ਵਿਖੇ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਹੋਰਾਂ ਦੀ ਟੀਮ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਇਸ ਟੀਮ ਦੀ ਮਿਹਨਤ ਸਦਕਾ ਹੀ ਪੰਜਾਬੀ ਵਿੱਚ ਮਸ਼ੀਨੀ ਅਨੁਵਾਦ OCR, ਦਸਤਾਵੇਜ਼ ਤਿਆਰ ਕਰਨਾ, ਸ਼ਬਦ ਜੋੜ ਸੋਧਕ ਅਤੇ ਵਿਆਕਰਨਿਕ ਨਿਰੀਖਕ, ਯੂਨੀਕੋਡ, ਈ ਟੈਕਸਟ ਬੁੱਕ, ਆਡੀਓ ਟੈਕਸਟ ਬੁੱਕ, ਮਲਟੀਮੀਡੀਆ ਕੋਸ਼, ਪੰਜਾਬੀ ਰੂਪ ਵਿਗਿਆਨਿਕ ਵਿਸ਼ਲੇਸ਼ਕ, ਪੰਜਾਬੀ ਟਾਈਪਿੰਗ ਪੈਡ, ਫੌਂਟ ਕਨਵਰਟਰ, ਪੰਜਾਬੀ ਦਾ ਸਵੈਚਾਲਕ ਸੰਖੇਪੀਕਰਨ, ਪੰਜਾਬੀ ਹਿੰਦੀ ਸੁਚੇਤਕ ਦੋ ਭਾਸ਼ੀ ਫੌਂਟ ਕਨਵਰਟਰ, ਔਨਲਾਈਨ ਪੰਜਾਬੀ ਸਿੱਖਣਾ, ਪੁਰਾਤਨ ਜਨਮ ਸਾਖੀ ਬਹੁਭਾਸ਼ੀ ਔਨਲਾਈਨ ਖੋਜ ਇੰਜਨ, ਬਹੁਭਾਸ਼ੀ ਔਨਲਾਈਨ ਖੋਜ ਇੰਜਨ ਆਦਿ ਪੰਜਾਬੀ ਭਾਸ਼ਾ ਦੇ ਕੰਪਿਊਟਰ ਪ੍ਰੋਗਰਾਮ ਤਿਆਰ ਹੋ ਚੁੱਕੇ ਹਨ। ਮਸ਼ੀਨ ਉੱਪਰ ਕਿਸੇ ਵੀ ਭਾਸ਼ਾ ਦਾ ਦਸਤਾਵੇਜ਼ ਤਿਆਰ ਕਰਨ ਲਈ ਵਰਡ ਪ੍ਰੋਸੈਸਰ ਦੀ ਜ਼ਰੂਰਤ ਹੁੰਦੀ ਹੈ। ਇਸ ਖੇਤਰ ਵਿੱਚ ਮਾਈਕਰੋਸਾਫਟ ਵਰਡ ਪ੍ਰੋਸੈਸਰ ਦਾ ਪੂਰੀ ਦੁਨੀਆ ਵਿੱਚ ਦਬਦਬਾ ਹੈ। ਡਾਕਟਰ ਗੁਰਪ੍ਰੀਤ ਸਿੰਘ ਲਹਿਲ ਦੀ ਟੀਮ ਨੇ ਅੱਖਰ 2016-2021 ਨਾਂ ਦਾ ਵਰਡ ਪ੍ਰੋਸੈਸਰ ਤਿਆਰ ਕੀਤਾ। ਇਹ ਵਰਡ ਪ੍ਰੋਸੈਸਰ ਦੇ ਨਾਲ ਨਾਲ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੇ ਬਹੁਤ ਸਾਰੇ ਸੰਦਾਂ ਨਾਲ ਲੈਸ ਹੈ। ਇਸ ਨਾਲ ਕੰਪਿਊਟਰ ਉੱਤੇ ਗੁਰਮੁਖੀ, ਹਿੰਦੀ ਅਤੇ ਸ਼ਾਹਮੁਖੀ ਆਦਿ ਲਿਪੀਆਂ ਦੀਆਂ ਲਿਖਤਾਂ ਨੂੰ ਯੂਨੀਕੋਡ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਅੱਖਰ 2021 ਪੰਜਾਬੀ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਪੀ ਅੰਤਰਣ ਅਤੇ ਸ਼ਬਦ ਜੋੜ ਸੋਧਕ ਦੀ ਸੁਵਿਧਾ ਵੀ ਦਿੰਦਾ ਹੈ। ਇਹਨਾਂ ਦੁਆਰਾ ਤਿਆਰ ਵੈਬਸਾਈਟ learnpunjabi.org ਉੱਤੇ ਜਾ ਕੇ ਅਸੀਂ ਪੰਜਾਬੀ ਦੇ ਕੰਪਿਊਟਰੀਕਰਨ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਵੈਬਸਾਈਟ ਤੱਕ ਪਹੁੰਚ ਬਣਾ ਸਕਦੇ ਹਾਂ। ਇਸ ਤਰ੍ਹਾਂ ਸਾਨੂੰ ਇੱਕ ਹੀ ਪਲੇਟਫਾਰਮ ਤੋਂ ਪੰਜਾਬੀ ਦੇ ਕੰਪਿਊਟਰੀਕਰਨ ਬਾਰੇ ਬਹੁਤ ਸਾਰੇ ਸੋਫਟਵੇਅਰ ਉਪਲਬਧ ਹੋ ਜਾਂਦੇ ਹਨ। ਅਪ੍ਰੈਲ 2000 ਵਿੱਚ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਪਟਿਆਲਾ ਵਿਖੇ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਰਿਸੋਰਸ ਸੈਂਟਰ ਦੀ ਸਥਾਪਨਾ ਹੋਈ। ਇਸ ਰਿਸੋਰਸ ਸੈਂਟਰ ਨੇ ਪੰਜਾਬੀ ਦੇ ਕੋਰਸਾਂ ਲਈ ਕੰਟੈਂਟ ਟੂਲਸ, ਗੁਰਮੁਖੀ OCR ਅਤੇ ਕੁਝ ਸਾਹਿਤਕ ਕਿਰਤਾਂ ਨੂੰ ਨੈੱਟ ਉੱਤੇ ਉਪਲਬਧ ਕਰਾਉਣ ਦੀ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਹੀ ਡਾਕਟਰ ਰਾਜਵਿੰਦਰ ਸਿੰਘ ਪੰਜਾਬੀ ਇੰਸਟੀਚਿਊਟ ਪਟਿਆਲਾ ਨੇ ਆਪਣੀ ਟੀਮ ਨਾਲ ਮਿਲ ਕੇ ਜੀ ਲਿਪਿਕਾ ਨਾਂ ਦੇ ਸੋਫਟਵੇਅਰ ਉਪਲਬਧ ਕਰਾਇਆ। ਇਸ ਸੋਫਟਵੇਅਰ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਫੌਂਟ ਨੂੰ ਵਿੰਡੋ ਸਿਸਟਮ ਉੱਤੇ ਯੂਨੀਕੋਡ ਵਿੱਚ ਲਿਖ ਸਕਦੇ ਹਾਂ। ਇਹ ਪੰਜਾਬੀ ਯੂਨੀਕੋਡ ਫੌਂਟ ਕਨਵਰਟਰ ਦੇ ਤੌਰ 'ਤੇ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਹੁਣ ਕੰਪਿਊਟਰ ਉੱਤੇ ਬੋਲ ਕੇ ਵੀ ਪੰਜਾਬੀ ਵਿੱਚ ਟਾਈਪ ਕੀਤਾ ਜਾ ਸਕਦਾ ਹੈ। ਇਸ ਨਾਲ ਸਮੇਂ ਦੀ ਬਹੁਤ ਜ਼ਿਆਦਾ ਬੱਚਤ ਹੋਣ ਲੱਗ ਪਈ ਹੈ। ਇਸ ਲਈ ਤੁਸੀਂ ਲਿਪੀਕਾਰ ਪੰਜਾਬੀ ਕੀਬੋਰਡ ਦੀ ਵਰਤੋਂ ਕਰ ਸਕਦੇ ਹੋ। ਕਿਰਪਾਲ ਸਿੰਘ ਪੰਨੂ ਨੇ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਅੰਤਰਣ ਟੂਲ ਬਣਾਇਆ। ਬਾਬਾ ਬਲਜਿੰਦਰ ਸਿੰਘ ਨੇ 1996 ਵਿੱਚ ਭਾਈ ਕਾਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਨੂੰ ਇੰਟਰਨੈੱਟ

0: ਉੱਤੇ ਉਪਲਬਧ ਕਰਾਇਆ। ਇਸ ਤੋਂ ਇਲਾਵਾ ਉਹਨਾਂ ਨੇ ਗੁਰਬਾਣੀ ਸਰਚ ਇੰਜਨ ਈਸਰ ਮਾਈਕਰੋਮੀਡੀਆ ਜਾਰੀ ਕੀਤਾ ਹੈ। ਇਹ ਸੌਫਟਵੇਅਰ www.ik13.com ਵੈਬਸਾਈਟ ਉੱਪਰ ਉਪਲਬਧ ਹੈ। ਇਸੇ ਤਰ੍ਹਾਂ ਹੀ ਸਿੱਖ ਰਿਸਰਚ ਇੰਸਟੀਚਿਊਟ ਦੇ ਰੂਪ ਵਿੱਚ ਇਸ ਸੰਸਥਾ ਦੀ ਸਥਾਪਨਾ ਉੱਤਰੀ ਅਮਰੀਕਾ ਵਿਖੇ ਕੀਤੀ ਗਈ। ਇਸ ਸੰਸਥਾ ਦੀ ਵੈਬਸਾਈਟ ਦਾ ਨਾਂ ਪ੍ਰੋਜੈਕਟ ਗੁਰੂ ਗ੍ਰੰਥ ਸਾਹਿਬ IO ਹੈ। ਇਸ ਸੰਸਥਾ ਦੁਆਰਾ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤ ਹੀ ਵਿਲੱਖਣ ਕਿਸਮ ਦਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ 2020 ਵਿੱਚ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਬਾਰੇ ਔਨਲਾਈਨ ਰੂਪ ਵਿੱਚ ਇਸ ਸਭ ਤੋਂ ਵੱਡੇ ਖੋਜ ਭਰਪੂਰ ਪ੍ਰੋਜੈਕਟ ਨੂੰ 2 ਦਹਾਕਿਆਂ ਵਿੱਚ ਪੂਰਾ ਕਰਨ ਦੀ ਯੋਜਨਾ ਉਲੀਕੀ ਗਈ ਹੈ। ਦਿੱਲੀ ਵਿਖੇ ਭਾਈ ਵੀਰ ਸਿੰਘ ਸਾਹਿਤ ਸਦਨ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਦਾ ਕੇਂਦਰ ਹੈ, ਇਸ ਕੇਂਦਰ ਨੇ 300 ਤੋਂ ਉੱਪਰ ਪੁਰਾਤਨ ਬੀੜਾਂ ਦੇ ਡਿਜੀਟਾਈਜੇਸ਼ਨ ਦਾ ਕੰਮ ਪੂਰਾ ਕਰ ਲਿਆ ਹੈ। ਇਸ ਲਈ ਤੁਸੀਂ ਭਾਈ ਵੀਰ ਸਿੰਘ ਸਾਹਿਤ ਸਦਨ ਦੀ ਵੈਬਸਾਈਟ ਉੱਪਰ ਜਾ ਕੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ। ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕੀ ਮੰਤਰਾਲੇ ਦੇ ਭਾਸ਼ਣੀ ਪ੍ਰੋਜੈਕਟ ਤਹਿਤ ਪੰਜਾਬੀ ਭਾਸ਼ਾ ਨੂੰ ਵਿਕਸਿਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਹੈ। ਡਾਕਟਰ ਸਵਰਨਲਤਾ ਦੀ ਟੀਮ ਨੇ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਦੇ ਵੈਬ ਸਟ੍ਰਿੰਗ ਅਤੇ ਸਕ੍ਰਿਪਟ ਵਿਆਕਰਨ ਵਿਹਾਰ ਦੇ ਪ੍ਰੋਗਰਾਮ ਉੱਪਰ ਕਾਫ਼ੀ ਅਹਿਮ ਕੰਮ ਕੀਤਾ ਹੈ। ਇਸ ਤਰ੍ਹਾਂ ਪੰਜਾਬੀ ਭਾਸ਼ਾ ਵੈਬ ਉੱਤੇ ਬੋਲ ਕੇ ਜਾਂ ਟਾਈਪ ਕਰਕੇ ਲਿਖਣ ਲਈ ਸਹੀ ਸ਼ਬਦਾਂ ਦੀ ਸੂਚੀ ਪ੍ਰਾਪਤ ਹੋਵੇਗੀ। ਪੰਜਾਬੀ ਭਾਸ਼ਾ ਦੇ ਫੌਂਟ ਨੂੰ ਵੈਬ ਉੱਤੇ ਸਹੀ ਰੂਪ ਵਿੱਚ ਤਿਆਰ ਕਰਨ ਲਈ ਸਕ੍ਰਿਪਟ ਵਿਆਕਰਨ ਵਿਹਾਰ ਦਾ ਦਸਤਾਵੇਜ਼ ਤਿਆਰ ਹੋ ਚੁੱਕਾ ਹੈ। ਇਹ ਪ੍ਰੋਜੈਕਟ ਭਾਰਤੀ ਭਾਸ਼ਾਵਾਂ ਦੇ ਸੰਦਰਭ ਵਿੱਚ ਤਿਆਰ ਕੀਤਾ ਗਿਆ ਹੈ। ਭਾਸ਼ਣੀ ਪਲੇਟਫਾਰਮ ਉੱਪਰ ਬੋਲ ਕੇ ਜਾਂ ਲਿਖ ਕੇ ਪੰਜਾਬੀ ਨੂੰ ਅੰਗਰੇਜ਼ੀ ਅਤੇ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਦੀ ਸਹੂਲਤ ਉਪਲਬਧ ਹੈ। ਭਾਸ਼ਣੀ ਮੋਬਾਈਲ ਐਪਲੀਕੇਸ਼ਨ ਐਂਡਰਾਇਡ ਅਤੇ IOS ਓਪਰੇਟਿੰਗ ਸਿਸਟਮ ਉੱਪਰ ਕੰਮ ਕਰਨ ਦੇ ਯੋਗ ਹੈ। ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਵਿੱਚ ਭਾਰਤ ਸਰਕਾਰ ਦੇ ਅਦਾਰੇ CDEC ਦੀ ਭੂਮਿਕਾ ਨੂੰ ਵੀ ਅਸੀਂ ਅਣਡਿੱਠ ਨਹੀਂ ਕਰ ਸਕਦੇ। ਇਹਨਾਂ ਸੰਸਥਾਵਾਂ ਵਿੱਚ ਪਿਛਲੇ 20-25 ਸਾਲ ਤੋਂ ਲਗਾਤਾਰ ਭਾਰਤੀ ਭਾਸ਼ਾਵਾਂ ਦੇ ਸੰਦਰਭ ਵਿੱਚ ਸੌਫਟਵੇਅਰ ਤਿਆਰ ਕੀਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੈ। ਭਾਰਤ ਸਰਕਾਰ ਦੁਆਰਾ ਗਠਿਤ ਸੈਂਟੀਫਿਕ ਤਕਨੀਕੀ ਸ਼ਬਦਾਵਲੀ ਕਮਿਸ਼ਨ ਦਾ ਮਨੋਰਥ 22 ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਸ਼ਬਦਾਵਲੀ ਕੋਸ਼ ਤਿਆਰ ਕਰਨਾ ਹੈ। ਗੂਗਲ ਇੰਡੀਆ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨਾਲ ਮਿਲ ਕੇ ਪ੍ਰੋਜੈਕਟ ਬਾਣੀ ਸ਼ੁਰੂ ਕੀਤਾ ਹੈ। ਪ੍ਰੋਜੈਕਟ ਬਾਣੀ ਤਹਿਤ ਪੂਰੇ ਭਾਰਤ ਵਿੱਚ ਬੋਲੀਆਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਦੀ ਵਰਤੋਂ ਆਰਟੀਫਿਸ਼ਲ ਇੰਟੈਲੀਜੈਂਸ ਆਧਾਰਿਤ ਭਾਸ਼ਾ ਮਾਡਲ ਬਣਾਉਣ ਲਈ ਕੀਤੀ ਜਾ ਸਕਦੀ ਹੈ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਹਨ। ਸਾਨੂੰ ਇਸ ਪਾਸੇ ਹੋਰ ਧਿਆਨ ਦੇਣ ਦੀ ਲੋੜ ਹੈ, ਜਿਵੇਂ ਕਿ ਡਿਜੀਟਲ ਸਮੱਗਰੀ ਲੇਖਕ ਦੇ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ। ਪੰਜਾਬੀ ਵਿੱਚ ਐਨੀਮੇਸ਼ਨ ਦਾ ਭਵਿੱਖ ਬਹੁਤ ਉਜਵਲ ਹੈ। ਭਾਸ਼ਾ ਡਾਟਾ ਵਿਸ਼ਲੇਸ਼ਕ ਦੀ ਸਾਨੂੰ ਲੋੜ ਹੈ। NLP AI ਦੇ ਸੰਦਰਭ ਵਿੱਚ ਬਹੁਤ ਅਹਿਮ ਹੈ, ਇਸ ਲਈ ਸਾਨੂੰ ਇਸ ਖੇਤਰ ਦੇ ਖੋਜ ਮਾਹਰ ਤਿਆਰ ਕਰਨੇ ਚਾਹੀਦੇ ਹਨ। AI ਟ੍ਰੇਨਰਾਂ ਦੀ ਬਹੁਤ ਲੋੜ ਹੈ। ਡਿਜੀਟਲ ਆਰਕਾਈਵ ਮਾਹਰ ਵਰਗੇ ਨਵੇਂ ਖੇਤਰ ਵਿਕਸਿਤ ਹੋ ਸਕਦੇ ਹਨ। ਕ੍ਰਾਈਮ ਭਾਸ਼ਾ ਵਿਗਿਆਨ ਅਤੇ ਭਾਸ਼ਾ ਮਾਹਰਾਂ ਦੀ ਅਜੋਕੇ ਸਮੇਂ ਬਹੁਤ ਜ਼ਰੂਰਤ ਹੈ। ਸਿਨੇਮਾ ਖੇਤਰ ਵਿੱਚ ਵੀ ਬਹੁਤ ਸੰਭਾਵਨਾਵਾਂ ਮੌਜੂਦ ਹਨ। ਦਰਅਸਲ ਟੈਕਨੋਲੋਜੀ ਸਾਡੀ ਮੰਜ਼ਿਲ ਨਹੀਂ, ਸਾਧਨ ਹੈ। ਜੇਕਰ ਪੰਜਾਬੀ ਕਾਗਜ਼ ਉੱਤੇ ਜਿੰਦਾ ਹੈ ਤਾਂ ਇਹ ਸਾਡੀ ਵਿਰਾਸਤ ਹੈ। ਜੇ ਪੰਜਾਬੀ ਕੰਪਿਊਟਰ ਉੱਤੇ ਜਿੰਦਾ ਹੈ ਤਾਂ ਇਹ ਸਾਡਾ ਵਰਤਮਾਨ ਹੈ। ਲੇਕਿਨ ਜੇ ਪੰਜਾਬੀ ਆਪਣੇ ਆਪ ਨੂੰ AI ਦੇ ਹਾਣ ਦਾ ਕਰ ਲੈਂਦੀ ਹੈ ਤਾਂ ਇਹ ਸਾਡਾ ਸੁਨਹਿਰੇ ਭਵਿੱਖ ਦੀ ਨਿਸ਼ਾਨੀ ਹੋਵੇਗੀ। ਇਸ ਲਈ ਲੋੜ ਹੈ ਕਿ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਨੂੰ ਸਿਰਫ ਤਕਨੀਕੀ ਪ੍ਰੋਜੈਕਟ ਨਾ ਸਮਝ ਕੇ ਇੱਕ ਸੱਭਿਆਚਾਰਕ ਮਿਸ਼ਨ ਵਜੋਂ ਦੇਖਣ ਦੀ ਲੋੜ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ AI ਦੇ ਇਸ ਦੌਰ ਵਿੱਚ ਸਿਰਫ ਹੁਨਰੀ ਲੋਕਾਂ ਦਾ ਹੀ ਮੁੱਲ ਪੈਣਾ ਹੈ। ਜੋ ਮਨੁੱਖ ਤਕਨੀਕ ਦੀ ਵਰਤੋਂ ਨਹੀਂ ਕਰ ਸਕੇਗਾ ਉਹ ਮੰਡੀ ਦੇ ਇਸ ਮੁਕਾਬਲੇ ਵਿੱਚੋਂ ਬਾਹਰ ਹੋ ਜਾਵੇਗਾ। ਇਹ ਵੀ ਪੂਰੀ ਤਰ੍ਹਾਂ ਨਿਸ਼ਚਿਤ ਹੋ ਗਿਆ ਹੈ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਤਕਨੀਕ ਕੇਂਦਰਿਤ ਹੋਣਗੀਆਂ। ਬੱਚਿਆਂ ਨੂੰ ਗੁੜਤੀ ਹੀ ਤਕਨੀਕ ਦੀ ਮਿਲਿਆ ਕਰੇਗੀ। ਇਸ ਤਰ੍ਹਾਂ ਪੀੜ੍ਹੀ ਸਹਿ ਪੀੜ੍ਹੀ ਭਾਸ਼ਾ ਵਿਕਾਸ ਦੀ ਲੜੀ ਟੁੱਟਣੀ ਹੈ ਫਿਰ ਸਾਡੀਆਂ ਭਾਸ਼ਾਵਾਂ ਦੇ ਵੀ ਇਹ ਮੁਹਾਵਰੇ ਅਤੇ ਮੁਹਾਂਦਰੇ ਨਹੀਂ ਰਹਿਣੇ। ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀਆਂ ਬੋਲੀਆਂ ਭਾਸ਼ਾਵਾਂ ਨੂੰ ਜਲਦੀ ਤੋਂ ਜਲਦੀ ਤਕਨੀਕ ਦੇ ਹਾਣ ਦਾ ਕਰੀਏ ਤਾਂ ਜੋ ਉਹ ਆਪਣੇ ਵਿਰਸੇ ਦੀ ਅਮੀਰੀ ਉੱਪਰ ਮਾਣ ਮਹਿਸੂਸ ਕਰ ਸਕਣ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਤੇ ਵਾਰਤਾਕਾਰ ਸਨ ਡਾਕਟਰ ਨਛੱਤਰ ਸਿੰਘ। ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ। ਸਭ ਤੋਂ ਪਹਿਲਾਂ ਭਾਈ ਚਮਨਜੀਤ ਸਿੰਘ ਤੇ ਸਾਥੀਆਂ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਸ਼ਬਦ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ।

ਹੁਣੇ ਅਸੀਂ ਸਰਵਣ ਕਰ ਰਹੇ ਸੀ ਭਾਈ ਚਮਨਜੀਤ ਸਿੰਘ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ ਗਾਵੋ ਸੱਚੀ ਬਾਣੀ।

ਹੁਣੇ ਅਸੀਂ ਸਰਵਨ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਆਵਾਜ਼ ਵਿੱਚ ਸ਼ਬਦ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: ਇਤਾਨੀ ਬਿਸ਼ਕੇਕ ਵਿਚ ਫਰੈਂਡਸ ਆਫ ਇੰਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਯੋਗਾ ਤੇ ਮਾਨਸ ਅਕੈਡਮੀ ਸਮੇਤ ਵੱਖ ਵੱਖ ਖੇਤਰਾਂ ਵਿਚ ਭਾਰਤ ਨਾਲ ਮਿਲ ਕੇ ਕੰਮ ਕਰਨ ਵਾਲੇ 4 ਵਫਦ ਮੌਜੂਦ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਬਿਸ਼ਕੇਕ ਤੇ ਮਹਾਤਮਾ ਗਾਂਧੀ ਮੈਮੋਰੀਅਲ ਪਾਰਕ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀ ਮੋਦੀ ਅੱਜ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਇਨ੍ਹਾਂ ਵਿਚ ਰੂਸ, ਇਰਾਨ, ਕਿਰਗਿਸਤਾਨ ਤੇ ਅਰਮੀਨੀਆ ਦੇ ਨੇਤਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਗਿਸਤਾਨ ਦੇ ਆਪਣੇ ਦੌਰੇ ਦੇ ਦੂਜੇ ਤੇ ਆਖਰੀ ਦਿਨ ਕੱਲ੍ਹ ਸ਼ੰਘਾਈ ਸਹਿਯੋਗ ਸੰਗਠਨ ਦੇ 26ਵੇਂ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜ਼ਬੇਕਿਸਤਾਨ ਵਿਚ ਭਾਰਤ ਦੇ ਸਭਿਆਚਾਰ, ਇਤਿਹਾਸ, ਭਾਸ਼ਾਵਾਂ ਅਤੇ ਵਿਚਾਰਾਂ ਪ੍ਰਤੀ ਲੋਕਾਂ ਦਾ ਲਗਾਅ ਲਗਾਤਾਰ ਵੱਧ ਰਿਹਾ ਹੈ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਤਾਸ਼ਕੰਦ ਦੇ ਆਪਣੇ ਦੌਰੇ ਦਾ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ ਓਰੀਐਂਟਲ ਸਟੱਡੀਜ਼ ਵਿਖੇ ਮਹਾਤਮਾ ਗਾਂਧੀ ਸੈਂਟਰ ਦਾ ਉਨ੍ਹਾਂ ਦਾ ਦੌਰਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਅਤੇ ਦਿਲਚਸਪ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਥੇ ਭਾਰਤ ਨਾਲ ਸਬੰਧਤ ਇਕ ਜੀਵੰਤ ਅਤੇ ਸਰਗਰਮ ਮਾਹੌਲ ਦੇਖਿਆ। ਉਨ੍ਹਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਭਾਰਤ ਨੂੰ ਸਮਝਣ ਲਈ ਡੂੰਘਾ ਉਤਸ਼ਾਹ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਤੇ ਵਿਆਪਕ ਅਤੇ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਤਮਿਲ ਭਾਸ਼ਾ ਅਤੇ ਸਭਿਆਚਾਰ ਵਿਚ ਵੱਧਦੀ ਦਿਲਚਸਪੀ ਵੀ ਦੇਖੀ ਹੈ।
1: सैकड़ों साल पहले तमिल भाषा में एक तिरुकुरल जो लिखा गया है, आज भी जीवन के सब क्षेत्रों में वो बहुत ही प्रेरणा देने वाला और अध्यात्म भी है, फिलोसॉफी है, व्यवहारु ज्ञान भी है। जब आप 80 साल मना रहे हैं तो क्या ये कल्पना कर सकते हैं कि उज्बेक में तिरुकुरल का यहाँ के लैंग्वेज में अनुवाद हो? सचमुच में वो यहाँ आपके ज्ञान के अंदर संवर्धन करेगा।
0: ਸ੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀ ਨੇ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਦੀਆਂ ਸਤਰਾਂ ਵੀ ਸੁਣਾਈਆਂ, ਜੋ ਉਨ੍ਹਾਂ ਲਈ ਇਕ ਬਹੁਤ ਹੀ ਖਾਸ ਅਨੁਭਵ ਸੀ। ਨਿਸਤਾਰ ਸ਼੍ਰੇਣੀ ਦੇ ਦੂਜੇ ਡਾਈਵਿੰਗ ਸਪੋਰਟ ਸਮੁੰਦਰੀ ਜਹਾਜ਼ INS ਨਿਪੁੰਨ ਨੂੰ ਅੱਜ ਮੁੰਬਈ ਵਿਚ ਜਲ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਕਿਹਾ ਕਿ INS ਨਿਪੁੰਨ ਜਲ ਸੈਨਾ ਦੇ ਪਾਣੀ ਹੇਠ ਵਿਸ਼ੇਸ਼ ਕਾਰਜਾਂ ਵਿਚ ਮਹੱਤਵਪੂਰਨ ਸਾਬਤ ਹੋਏਗਾ। INS ਨਿਪੁੰਨ, ਜੋ ਕਿ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਸ਼ਾਖਾਪਟਨਮ ਵੱਲੋਂ ਸਵਦੇਸ਼ੀ ਤੌਰ ਤੇ ਡਿਜ਼ਾਈਨ ਤੇ ਤਿਆਰ ਕੀਤਾ ਗਿਆ, ਵਿਸ਼ੇਸ਼ ਤੌਰ ਤੇ ਡੂੰਘੇ ਸਮੁੰਦਰ ਵਿਚ ਗੋਤਾਖੋਰੀ ਅਤੇ ਗੁੰਝਲਦਾਰ ਕਾਰਜਾਂ ਲਈ ਤਿਆਰ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੱਪੜਾ ਤੇ ਸਿਲੇ ਸਿਲਾਏ ਵਸਤਰ ਨਾ ਸਿਰਫ ਭਾਰਤ ਦੀ ਸਭਿਆਚਾਰਕ ਵਿਰਾਸਤ ਦਾ ਇਕ ਮਹੱਤਵਪੂਰਨ ਹਿੱਸਾ ਹੈ, ਸਗੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਅਤੇ ਰੋਜ਼ੀ ਰੋਟੀ ਵੀ ਪ੍ਰਦਾਨ ਕਰਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ NIFT ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਮੀਰ ਸਭਿਆਚਾਰਕ ਵਿਰਾਸਤ ਅਤੇ ਕਦਰਾਂ ਕੀਮਤਾਂ ਨਾਲ ਜੁੜੇ ਰਹਿੰਦਿਆਂ ਇਕ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਫੈਸ਼ਨ ਉਦਯੋਗ ਵਿਚ ਔਰਤਾਂ ਦੀ ਵੱਧਦੀ ਭੂਮਿਕਾ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਲਗਭਗ 4,000 ਵਿਦਿਆਰਥੀਆਂ ਵਿਚੋਂ ਲਗਭਗ 25% ਮਹਿਲਾਵਾਂ ਨੇ।
2: आप ऐसे समय में फैशन टेक्नोलॉजी के विभिन्न विधाओं के स्नातक बन रहे हैं, जो भारत आत्मनिर्भरता के अनेक आयामों पर तेजी से आगे बढ़ रहे हैं। आज हमारे देश पहले की तुलना में कहीं अधिक आत्मविश्वास के साथ विश्व पटल पर अपनी भूमिका को विस्तार दे रहे हैं। मुझे बताया गया है कि 20 साल पहले महिलाओं की संख्या केवल 20% था। अभी 4,000 करीब जो बच्चे यहाँ उपस्थित है, उनमें से 85% महिलाएं हैं।
0: ਉਨ੍ਹਾਂ ਕਿਹਾ ਕਿ ਫੈਸ਼ਨ ਅਤੇ ਟੈਕਸਟਾਈਲ ਤਕਨਾਲੋਜੀ ਦੇ ਖੇਤਰ ਵਿਚ ਭਾਰਤ ਦੀ ਵਿਸ਼ਵ ਵਿਆਪੀ ਮੌਜੂਦਗੀ ਨੂੰ ਵਧਾਉਣ ਲਈ ਅਥਾਹ ਸੰਭਾਵਨਾਵਾਂ ਨੇ। ਨੌਜਵਾਨਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਬਣਨ ਅਤੇ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 4 ਦਹਾਕਿਆਂ ਦੌਰਾਨ NIFT ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਨੇਪਾਲ ਵਿਚ ਭਿਆਨਕ ਖੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 903 ਹੋ ਗਈ ਹੈ। 4,247 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਸਾਰੇ 8 ਪ੍ਰਭਾਵਿਤ ਜ਼ਿਲ੍ਹਿਆਂ ਵਿਚ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ। ਨੇਪਾਲ ਵਿਚ 5 ਤੋਂ ਵੱਧ ਪਣ ਬਿਜਲੀ ਪ੍ਰੋਜੈਕਟਾਂ ਨਾਲ ਜੁੜੇ ਸਥਾਨਾਂ ਤੇ 900 ਤੋਂ ਵੱਧ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਭਾਰਤ ਅਤੇ ਹੋਰ ਦੇਸ਼ਾਂ ਦੇ ਮਾਹਰਾਂ ਦੀ ਸਹਾਇਤਾ ਨਾਲ ਬਚਾਅ ਟੀਮਾਂ ਤ੍ਰਿਸ਼ੂਲੀ 3A ਸਮੇਤ ਕਈ ਪਣ ਬਿਜਲੀ ਪ੍ਰੋਜੈਕਟਾਂ ਨਾਲ ਜੁੜੀਆਂ ਸੁਰੰਗਾਂ ਦੀਆਂ ਭਾਲ ਕਰ ਰਹੀਆਂ ਨੇ। ਉਧਰ ਤਿੱਬਤ ਵਿਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ, ਜਦੋਂ ਕਿ 546 ਲੋਕ ਲਾਪਤਾ ਨੇ। ਭਾਰਤੀ ਬਚਾਅ ਟੀਮਾਂ ਚਿਲੀਮੇ ਤੇ ਲਾਂਗਟਾਂਗ ਪਣ ਬਿਜਲੀ ਪਲਾਂਟਾਂ ਤੇ ਨੇਪਾਲ

ਵਾਲੀ ਫੌਜ ਨਾਲ ਕੰਮ ਕਰ ਰਹੀਆਂ ਨੇ। ਨੇਪਾਲੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਬਹੁਤ ਜ਼ਿਆਦਾ ਮਲਬੇ ਕਾਰਨ ਸੁਰੰਗਾਂ ਤੱਕ ਪਹੁੰਚ ਮੁਸ਼ਕਲ ਹੋ ਗਈ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਰਿੰਦਰ ਸ਼ਾਹ ਨੇ ਹੜ੍ਹਾਂ ਨੂੰ ਇੱਕ ਵਿਨਾਸ਼ਕਾਰੀ ਕੁਦਰਤੀ ਆਫ਼ਤ ਦੱਸਿਆ। ਲਗਭਗ 21,000 ਸੁਰੱਖਿਆ ਮੁਲਾਜ਼ਮ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਨੇ। ਰੈੱਡ ਕਰਾਸ ਦਾ ਅਨੁਮਾਨ ਹੈ ਕਿ 90,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਨੇਪਾਲ ਵਿੱਚ ਭਿਆਨਕ ਹੜ੍ਹਾਂ ਅਤੇ ਤੇਜ਼ ਬਾਰਿਸ਼ ਕਾਰਨ ਬਿਹਾਰ ਵਿੱਚ ਗੰਡਕ ਅਤੇ ਕੋਸੀ ਨਦੀਆਂ ਦੇ ਪਾਣੀ ਦਾ ਪੱਧਰ ਚੜ੍ਹ ਗਿਆ ਹੈ। ਨਦੀ ਦੇ ਵਹਾਅ ਨੂੰ ਕੰਟਰੋਲ ਕਰਨ ਲਈ ਕੋਸੀ ਵਿੱਚ ਸਥਿਤ ਵਾਲਮੀਕਿ ਨਗਰ ਬੈਰਾਜ ਦੇ ਸਾਰੇ 36 ਗੇਟ ਅਤੇ ਬੀਰਪੁਰ ਬੈਰਾਜ ਦੇ 56 ਵਿੱਚੋਂ 25 ਗੇਟ ਖੋਲ੍ਹ ਦਿੱਤੇ ਗਏ ਨੇ। ਸੁਪਰੀਮ ਕੋਰਟ ਨੇ ਅੱਜ ਉਸ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਹਿੱਸੇਦਾਰਾਂ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀ ਕਿ ਦੇਸ਼ ਭਰ ਦੇ ਪੈਟਰੋਲ ਪੰਪਾਂ ਤੇ ਪੈਟਰੋਲ ਵਿੱਚ ਮੌਜੂਦ ਐਥਾਨੋਲ ਦੀ ਸਹੀ ਮਾਤਰਾ ਲਾਜ਼ਮੀ ਤੌਰ ਤੇ ਦੱਸੀ ਜਾਏ। ਵਕੀਲ ਨਰਿੰਦਰ ਗੋਸਵਾਮੀ ਵੱਲੋਂ ਦਾਇਰ ਪਟੀਸ਼ਨ ਵਿੱਚ ਐਥਾਨੋਲ ਵਾਲੇ ਈਂਧਨਾਂ ਦੇ ਵਾਹਨਾਂ ਵਿੱਚ ਵਰਤੋਂ ਦੀ ਅਨੁਕੂਲਤਾ ਬਾਰੇ ਵਧੇਰੇ ਪਾਰਦਰਸ਼ਤਾ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ। ਜਸਟਿਸ MM ਸੁੰਦਰੇਸ਼ ਅਤੇ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਨੇ ਪਟੀਸ਼ਨ ਦੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬੈਂਚ ਨੇ ਪਟੀਸ਼ਨਰ ਨੂੰ ਆਪਣੀ ਸ਼ਿਕਾਇਤ ਨਾਲ ਸਬੰਧਤ ਹਾਈ ਕੋਰਟ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਹਰੇਕ ਪੈਟਰੋਲ ਪੰਪ ਤੇ ਹਰ ਨੋਜ਼ਲ ਪੈਟਰੋਲ ਵਿੱਚ ਇਥਾਨੋਲ ਦੀ ਫੀਸਦ ਨੂੰ ਸਪਸ਼ਟ ਤੌਰ ਤੇ ਦਰਸਾਇਆ ਜਾਏ। ਪੈਟਰੋਲ ਦੀ ਰਸੀਦ ਤੇ ਵੀ ਇਥਾਨੋਲ ਦਾ ਫੀਸਦ ਲਿਖਿਆ ਹੋਣਾ ਚਾਹੀਦਾ ਹੈ। ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਸੀ ਕਿ ਸਰਕਾਰ E20 ਪੈਟਰੋਲ ਲਈ ਢੁਕਵੇਂ ਵਾਹਨਾਂ ਦੀ ਇੱਕ ਅਧਿਕਾਰਤ ਸੂਚੀ ਬਣਾਏ ਜਿਸ ਵਿੱਚ ਦੱਸਿਆ ਜਾਏ ਕਿ ਕਿਹੜਾ ਵਾਹਨ E20 ਪੈਟਰੋਲ ਲਈ ਅਨੁਕੂਲ ਹੈ ਤੇ ਕਿਹੜਾ ਨਹੀਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਅਮਰੀਕੀ ਬਹੁਰਾਸ਼ਟਰੀ ਕੰਪਨੀ 3M ਨੂੰ ਭਾਰਤ ਵਿੱਚ ਖੋਜ ਅਤੇ ਵਿਕਾਸ, ਉੱਨਤ ਨਿਰਮਾਣ ਅਤੇ ਸਥਾਨਕ ਸਪਲਾਈ ਲੜੀ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਤਕਨਾਲੋਜੀ ਨਵੀਨਤਾ ਅਤੇ ਆਲਮੀ ਨਿਰਮਾਣ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਿਹਾ ਅਤੇ ਆਲਮੀ ਕੰਪਨੀਆਂ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ। ਵਿੱਤ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਵਿੱਤ ਮੰਤਰੀ ਨੇ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਹੋਈ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਇਲਾਵਾ 3M ਦੇ ਚੇਅਰਮੈਨ ਅਤੇ CEO ਵਿਲੀਅਮ ਬਰਾਊਨ ਨਾਲ ਗੱਲਬਾਤ ਕੀਤੀ। ਸਰਬੀਆ ਦੇ ਨੋਵਾਕ ਜੋਕੋਵਿਚ US ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਬਾਹਰ ਹੋ ਗਏ ਨੇ। ਅਰਜਨਟੀਨਾ ਤੇ ਮਾਰਿਆਨੋ ਨੋਵੋਨ ਨੇ ਜੋਕੋਵਿਚ ਨੂੰ 7-6, 5-7, 4-6, 6-2, 6-1 ਨਾਲ ਹਰਾਇਆ। ਮਹਿਲਾ ਏਸ਼ੀਆ ਕੱਪ 2020 ਕ੍ਰਿਕਟ ਦੇ ਗਰੁੱਪ B ਵਿੱਚ ਅੱਜ ਬੰਗਲਾਦੇਸ਼ ਦਾ ਮੁਕਾਬਲਾ ਇੰਡੋਨੇਸ਼ੀਆ ਨਾਲ ਹੋਏਗਾ। ਇਹ ਮੈਚ ਦੁਬਈ 'ਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਕੱਲ੍ਹ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਥਾਈਲੈਂਡ ਨੂੰ 94 ਦੌੜਾਂ ਨਾਲ ਹਰਾ ਕੇ ਕੀਤੀ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੋਵਲੀਆਂ ਮੀਟਿੰਗਾਂ ਕਰਨਗੇ। ਨਿਸਤਾਰ ਸ਼੍ਰੇਣੀ ਦੇ ਦੂਜੇ ਡਾਈਵਿੰਗ ਸਪੋਰਟ ਜਹਾਜ਼ INS ਨਿਪੁੰਨੂ ਅੱਜ ਮੁੰਬਈ ਵਿੱਚ ਸਮੁੰਦਰੀ ਫੌਜ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ। ਨੇਪਾਲ ਵਿੱਚ ਹੜ੍ਹਾਂ ਕਾਰਨ ਮੌਤ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ। 4,247 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।